0: ਚੰਗੇ ਯਾਰ ਫਸ ਗਏ। ਦੁਪਹਿਰਾ ਦੇ ਆਉਂਦਾ ਹੋਇਆ ਪਤਾ ਕਿਹੜੇ ਘੋੜੇ ਵੇਚ ਸੁੱਤੀ ਪਈ ਆ ਯਾਰ, ਭੁੱਖ ਬੜੀ ਲੱਗੀ ਆ, ਰੋਟੀ ਬਣਾ ਦੇ ਉੱਠ ਕੇ। ਆ ਚੱਕ ਫਿਰ ਤੇਰੀ ਨੀਂਦ ਖੋਲੀਏ। ਉਹ ਤੇਰੀ
1: आप सुन रहे हैं 90.8 FM 24 आपका रेडियो आपकी धड़कन।
2: एडवर्टिजमेंट के लिए संपर्क करें 9783001786 पे या फिर 8432665588 पे।
3: Mixing in the house.